0: ਕਿਆ ਬਾਪਰ ਸੁਸਤ ਮਸਤੇ ਤਗਣੇ ਪਾਟੇ ਕਾਈ ਮੇਲ ਪਾਇਆ ਮੈਂ ਹੈ ਤਗਮਨਾਬ ਖਾਲ ਮੈਂ ਨਾ ਖਾਲੀ ਛੇਰ ਪੰਜੇ ਉੱਪਰ ਪੰਜਾ ਜਿਸ ਕਾ ਦੁਸ਼ਮਣ ਵੀ ਡਟੇ ਨਾ ਫੇਰ
1: ਪੰਜੇ ਉੱਪਰ ਪੰਜਾ ਜਿਸ ਕਾ ਦੁਸ਼ਮਣ ਵੀ ਡਟੇ ਨਾ ਫੇਰ
0: ਜੱਟੀ ਤੱਕਿਆ ਏ ਕਮਾਇਆ ਤਲਵੇ ਮੈਂ ਤਰਲੋ ਕੀ ਨਾਥ ਮੈਂ ਸਵਰਮ ਮੈਂ ਲੀਨ ਮਾਲਕ ਪਾਸ ਰਹਿ ਸੇ ਦਿਨ ਔਰ ਰਾਤ ਰਕਸ਼ਾ ਕਾ ਜਗਦੀਸ਼ ਸਮਰ ਹਰਦਮ ਰੱਖੇ ਸੇ ਪਿਆਸ
1: ਰਕਸ਼ਾ ਕਾ ਜਗਦੀਸ਼ ਸਮਰ ਹਰਦਮ ਰੱਖੇ